ਇਹ ਕੁਛ ਇੱਕ ਚੀਜ਼ਾਂ ਕਹਿ ਗਿੱਲੇ ਤੌਲੀਏ ਸਾਫ਼ ਪੱਟੀ ਦੇ ਟੁਕੜੇ ਇਹ ਜ਼ਰੂਰ ਟੈਮਾ ਆਉਣੇ ਪੈਂਦੇ ਆ ਹਮਾਖੇ ਕੰਮ ਆਓ ਯੋ ਜ਼ਰੂਰ ਕਿੱਥੀ ਰੱਖਣੇ ਹੋ ਕੁਛ ਇੱਕ ਇਸ਼ਾ ਉਪਚਾਰ ਵੀ ਉਸੋ ਜੋ ਪਹਿਲੇ ਕਰਨਾ ਹੋ ਜਿਸ਼ਾ ਜ਼ਖਮ ਹੋ ਜਾਂ ਕਿੱਥੀ ਲੱਗੋ ਤਾਂ ਪ੍ਰਾਥਮਿਕ ਚਿਕਿਤਸਾ ਜੇ ਘਾਓ ਬਹੁਤ ਗਹਿਰਾ ਹੋ ਤਾਂ ਖੂਨ ਬਹੁਤ ਵਹਿਣੇ ਹੋ ਲੱਗਣ ਤਾਂ ਸਬਿਕਾ ਪਹਿਲੇ ਖੂਨ ਰੋਕਣਾ ਹੋ ਜੇਤੀ ਚੋਟ ਲੱਗੀਂਦੀ ਤੇਤੀ ਕੱਪੜੇ ਸਾਥੀ ਜਾਂ ਰੂਈ ਸਾਥੀ ਹਮੇ ਸਾਫ਼ ਕਰੀ ਸਕੂ ਦਬਾਏ ਸਕੂ ਤੇ ਜਨੀ ਖਾਸੀ ਖੂਨ ਰੁਕੋ ਘਾਓ ਸਾਫ਼ ਕਰਨੇ ਖਾ ਸਾਬੁਣਾ ਸਾਥੀ ਗੁਨਗੁਨੇ ਪਾਣੀ ਸਾਥੀ ਸੇ ਧੋਣਾ ਤੇਤੇ ਘਾਓ ਆਪਾਂਦੇ ਐਂਟੀਬਾਇਓਟਿਕ ਮਰਮ ਹੋਆ ਬੈ ਸੇ ਪੱਟੀ ਲਾਊਆ ਹਮੇ ਥੋੜ੍ਹਾ ਜਿਹਾ ਆਪਣਾ ਪ੍ਰਾਥਮਿਕ ਇਲਾਜ ਕਰੀ ਸਕੂ ਤਾਂ ਕਿ ਸੇ ਹਸਪਤਾਲ ਪਹੁੰਚਾਇਆ ਜਾ ਸਕੂ ਜੇ ਕਿੱਥੀ ਅੱਡੀ ਚੁੱਟੀ ਜਾਓ ਤਾਂ ਤੇਤੇ ਦਾ ਹਮੇ ਥੋੜ੍ਹਾ ਬਹੁਤ ਤੈਅ ਕਰ ਸਕੋ ਕਿ ਸਰੀਰਾਂ ਦੀ ਅੱਡੀ ਕਈ ਕਾਰਨਾਂ ਖਾ ਚੁੱਟੀ ਸਕੋ ਜਿਸ਼ਾ ਖੇਲਦੇ ਕਿਸੇ ਦੁਰਘਟਨਾ ਦਾ ਕਦੀ ਕਦੀ ਇਹ ਜਾਨ ਲੇਵਾ ਵੀ ਹੋ ਸਕੋ ਜੇ ਖੂਨ ਨਿਕਲਣੇ ਹੋ ਲਗਨ ਤਾਂ ਖੂਨ ਬੰਦ ਕਰਨ ਦੀ ਤਾਂ ਕੋਸ਼ਿਸ਼ ਕਰਨੀ ਹੋ ਜੇ ਜ਼ਖਮੀ ਆਦਮੀ ਖੇ ਸਦਮਾ ਵੀ ਹੋ ਤਾਂ ਤੇਸ ਤੇਤੇ ਖਾ ਬਾਹਰ ਨਿਕਲਣਾ ਹੋ ਤੇ ਸਾਥੀ ਆਰਾਮਾ ਸਾਥੀ ਹਮੇ ਬਾਤ ਕਰੂ ਤੇ ਸਦਮੇ ਖਾ ਬਾਹਰ ਨਿਕਾਲੀ ਸਕੂ ਜੇ ਇਸ਼ਾਧੀਸ਼ ਹੋ ਅੱਡੀ ਚੁੱਟੀਂਦੀ ਤਾਂ ਥੋੜ੍ਹੀ ਜੀ ਸੇ ਸੀਧੀ ਕਰੂਆ ਤੇਤੇ ਨੀਟੇ ਸੀਧੀ ਕਰੂਆ ਮਤਲਬ ਥੋੜ੍ਹਾ ਜਿਹਾ ਤੀਸਰਾ ਸੇ ਅੰਗ ਸੀਧਾ ਕਰੂਆ ਤੇਤੇ ਨੀਟੇ ਹਮੇ ਲੱਕੜੀ ਦਾ ਸਹਾਰਾ ਦੇ ਰਹੋ ਬਣੀ ਸਕੂ ਬਾਕੀ ਕੰਮ ਤਾਂ ਡਾਕਟਰਾਂ ਦੇ ਕਰਨਾ ਜੇਤੀ ਤਾਈਂ ਉਹ ਸਕੋ ਪਲਾਸਟਿਕ ਦੇ ਬੈਗਾਂ ਦਾ ਬਰਫ਼ ਰੱਖੀਂਦੀ ਸੇ ਤੇਤੇ ਸਾਥੀ ਦਬਾਉਣੀ ਹੋ ਤੇਥਾ ਬਾਅਦ ਮਰੀਜ਼ ਸ਼ੀਗੇ ਖਸ਼ੀਗਾ ਹਸਪਤਾਲ ਆ ਕੇ ਨੀਣਾ ਹੋ ਕਰੰਟ ਲੱਗਣੇ ਪੈਂਦੇ ਥੋੜ੍ਹੀ ਜਿਹੀ ਬਾਤ ਕਰੂੰ ਮੈਂ ਸਭੀ ਕਾ ਪਹਿਲੇ ਬਿਜਲੀ ਦੇ ਸਾਰੇ ਜੂਸੋ ਸਰੋਤ ਉਸ ਬੰਦ ਕਰਨੇ ਹੋ ਜੇ ਉਹ ਸਕੋ ਤਾਂ ਕਸੀ ਸ਼ੁੱਕੀ ਲੱਕੜੀ ਜਾਂ ਪਲਾਸਟਿਕ ਆ ਸਾਥੀ ਬਿਜਲੀ ਦੇ ਸਤੋਤਾ ਕਾ ਘਾਇਲ ਆਦਮੀ ਖੇ ਦੂਰ ਕਰਨਾ ਹੋ ਚੋਟ ਲੱਗੀਂਦੀ ਜਗ੍ਹਾ ਪੈਂਦੇ ਹਮੇ ਪੱਟੀ ਕਰੀ ਸਕੂ ਸੇ ਸਾਫ਼ ਕਰੀ ਸਕੂ ਥੋੜ੍ਹਾ ਜਿਹਾ ਤੇਥਾ ਬਾਅਦ ਮਰੀਜ਼ ਹਸਪਤਾਲ ਆ ਕੇ ਨੀਣਾ ਹੋ ਜੇ ਬੇਹੋਸ਼ ਹੋਸੋ ਨਹੀਂ ਤਾਂ ਏ ਬੀ ਸੀ ਨਿਯਮ ਹਮੇ ਅਪਣਾਏ ਸਕੂ ਜੋ ਮੂੰਹ ਸਾਥੀ ਹਮੇ ਸ਼ਾਹ ਦੇਊ ਉਸ ਆਪਣੀ ਪ੍ਰਾਥਮਿਕ ਚਿਕਿਤਸਾ ਕਿੱਟ ਸਾਥੀ ਇਸੀ ਜਗ੍ਹਾ ਦਾ ਰੱਖਣੀ ਹੋ ਜੇਤੀ ਆਸਾਨੀ ਸਾਥੀ ਪਹੁੰਚ ਸਕੂ ਟੈਮਾ ਪਾਉਂਦੇ ਦਵਾਈ ਮਿਲੀ ਸਕੋ ਔਰ ਐਕਸਪਾਇਰੀ ਦਵਾਈ ਜ਼ਰੂਰ ਦੇਖਣੀ ਹੋ ਤਾਂ ਇੱਥੇ ਕੁਛ ਮਾਰੇ ਗੱਲਬਾਤ ਇੱਥੇ ਪ੍ਰਾਥਮਿਕ ਉਪਚਾਰਾਂ ਦੇ ਬਾਰੇ ਦਾ ਤਾਂ ਇਹ ਮੇਰੇ ਆਪਣੇ ਸੁਣਨੇ ਵਾਲੇ ਕਿ ਇੱਕ ਬੜੀਆ ਜਿਹਾ ਲੋਕ ਗੀਤ ਤਾਂ ਹੀ ਸੁਣਾਉਣਾ ਤਾਂ ਇਹ ਸੁਣੋ ਇੱਕ ਲੋਕ ਗੀਤ।

ਦਾ ਸਰੀਰਾਂ ਦੀ ਤੰਦਰੁਸਤੀ, ਦੂਜੇ ਸਾਲਾਂ ਦਾ ਖਾਣੇ ਦੀ ਆਦਤ, ਤੀਜੇ ਸਾਲਾਂ ਦਾ ਮਾਰੇ ਪਰਿਆਵਰਣਾਂ ਦੇ ਮੁਤਾਬਿਕ ਬੜੀਆ ਜੀਵਨ ਸ਼ੈਲੀ, ਚੌਥੇ ਸਾਲਾਂ ਦਾ ਰੋਗ ਦੂਰ ਕਰਨ ਦੀ ਤਰੀਕੇ ਖਾ ਪ੍ਰਤੀ ਲੋਕਾਂ ਖੇ ਜਾਗਰੂਕ ਕਰਨਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਇਹ 29 ਅਗਸਤ 2019 ਖੇ ਰਾਸ਼ਟਰੀ ਖੇਲ ਦਿਵਸ ਦੇ ਮੌਕੇ ਪਾਉਂਦੇ ਨਈ ਦਿੱਲੀ ਦਾ ਇੰਦਰਾ ਗਾਂਧੀ ਸਟੇਡੀਅਮਾਂ ਦਾ ਲੱਖੋਂ ਆਦਮੀ ਦੀ ਮੌਜੂਦਗੀ ਦਾ ਫਿਟ ਇੰਡੀਆ ਅਭਿਆਨਾਂ ਦੀ ਸ਼ੁਰੂਆਤ ਕੀਤੀ। ਇਹ ਤੇਰਾ ਮਕਸਦ ਹਰ ਭਾਰਤੀਏ ਦੀ ਰੋਜ਼ਮਰਰਾ ਰਹਿਣਾ ਸਹਿਣਾ ਬੜੀਆਓ ਆਸਾਨ ਤਰੀਕੇ ਸਾਥੀਓ। ਫਿਟ ਇੰਡੀਆ ਇੱਕ ਪੱਕਾ ਤਈ ਤਰੱਕੀ ਪਸੰਦ ਭਾਰਤਾਰੀ ਮੰਗ ਵੀ ਉਸੋ। ਇਹ ਤੇਰੀ ਤਈ ਸਭਿਕ ਹੈ ਮਾਨਸਿਕ ਤੋਂ ਸਰੀਰਕ ਰੂਪਾ ਖਾ ਫਿਟ ਰਹਿਣ ਦੀ ਤਈ ਇਸ ਅਭਿਆਨਾਂ ਦੀ ਬਹੁਤ ਜ਼ਰੂਰਤ ਉਸੋ। ਇਹ ਅਭਿਆਨ ਇੱਕ ਰਾਸ਼ਟਰੀ ਲਕਸ਼ੇ ਦੇ ਤਹਿਤ ਕੀਆ ਜਾਣਾ। ਹਿੰਦੀ ਦਾ ਬੋਲੋ ਇੱਕ ਕਹਾਵਤ ਵੀ ਉਸੋ, ਪਹਿਲਾ ਸੁੱਖ ਨਿਰੋਗੀ ਕਾਇਆ। ਇਹ ਤੇਰੀ ਤਈ ਇਸ ਆਸ਼ੇ ਖੇ ਪੂਰਾ ਕਰਨ ਦੀ ਤਈ ਖੇ ਫਿਟ ਇੰਡੀਆ ਅਭਿਆਨਾਂ ਦੀ ਨੀਂਹ ਰੱਖੀ ਗਈ। ਇਹ ਤੇਰੀ ਜ਼ਰੂਰਤ ਕੁ ਹੈ। ਕਈ ਰਾਸ਼ਟਰੀ ਤੋਂ ਅੰਤਰਰਾਸ਼ਟਰੀ ਸਵਾਸਥਯ ਰਿਪੋਰਟਾਂ ਦੇ ਮੁਤਾਬਿਕ ਭਾਰਤਾਂ ਦੇ ਮੁਤਾਬਿਕ ਜੋ ਆਂਕੜਾ ਪੇਸ਼ ਕੀਆ ਗਿਆ ਸੋ ਸੈ ਕਾਫੀ ਠੀਕ ਨਹੀਂ ਸੋ। ਯਾਨੀ ਬੋਲਣੇ ਦਾ ਮਤਲਬ ਭਾਰਤ ਦੇਸ਼ ਆਜ ਫਿਟਨੈਸ ਆਖਾ ਲਊਆ ਗੰਭੀਰ ਨਹੀਂ ਸੋ, ਜੋ ਕਿ ਦੇਸ਼ਾਂ ਦੇ ਵਿਕਾਸਾਰੀ ਤਈ ਕਾਫੀ ਘਾਤਕ ਹੋ ਸਕੋ। ਵਿਸ਼ਵ ਸਤਾਰਾ ਪਾਉਂਦੇ ਆਜ ਸਵਾਸਥਯ ਦੇ ਕਿਨਾਰੇ ਖਾ ਜਾਗਰੂਕਤਾ ਬੜੀ। ਇਹ ਤੇਰੀ ਤਰਜਾ ਪਾਉਂਦੇ ਚੀਜ਼ਾਂ ਦਾ ਅਜਿਹਾ ਮੈਂ ਮਿਸ਼ਨ 2030 ਤਈ ਚੱਲਣਾ ਚਲਾਇਆ ਜਾਣਾ। ਆਸਟ੍ਰੇਲੀਆ ਦਾ 2030 ਤਈ ਆਪਣੇ ਦੇਸ਼ਾਂ ਦੇ 15% ਨਾਗਰਿਕਾਂ ਖੇ ਆਲਸ ਛੱਡਣੇ ਤੋਂ ਸਰੀਰ ਫਿੱਟ ਰੱਖਣੇ ਦਾ ਮਿਸ਼ਨ ਚਲਾਇਆ ਜਾਣਾ। ਜਰਮਨੀ ਵੀ ਇਸ ਅਭਿਆਨ ਚਲਾਉਣ ਲੱਗਾਂਦਾ। ਅਮਰੀਕਾ ਸਾਲ 2021 ਤਈ ਆਪਣੇ ਸ਼ਹਿਰਾਂ ਦੇ ਲੋਕਾਂ ਖੇ ਫਿੱਟ ਰੱਖਣੇ ਦਾ ਅਭਿਆਨ ਵਾਲੀ ਮੁਹਿੰਮ ਚਲਾਉਣ ਲੱਗਾਂਦਾ। ਕੇਂਦਰੀ ਸਵਾਸਥਯ ਮੰਤਰਾਲੇ ਦੇ ਨੈਸ਼ਨਲ ਹੈਲਥ ਪ੍ਰੋਫਾਈਲ ਡਾਕੂਮੈਂਟਾਂ ਦੇ ਮੁਤਾਬਿਕ 1990 ਖਾ 2016 ਖੇ ਵਿਚੇ ਦੂਜੇ ਖਾ ਸੰਕ੍ਰਮਣਾਂ ਵਾਲੀ ਬਿਮਾਰੀ ਬਣਨ ਦੀ ਦਰ 30 ਖਾ 55% ਹੋਈ ਗਈ। ਵਿਸ਼ਵ ਸਵਾਸਥਯ ਸੰਗਠਨਾਂ ਦੇ ਮੁਤਾਬਿਕ ਭਾਰਤਾਂ ਦਾ ਕੁਪੋਸ਼ਣਾ ਖਾ ਲਊਆ ਆਂਕੜੇ ਇਵੇ ਕਾਫੀ ਗੰਭੀਰ ਸੋ। ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨਾਂ ਦੇ ਮੁਤਾਬਿਕ ਹਾਰਟਾਰੀ ਬਿਮਾਰੀ, TB, ਅਸਥਮਾ, ਮਧੂਮੇਹ ਤਈ ਖਤਰਨਾਕ ਕਿਡਨੀ ਦੀ ਬਿਮਾਰੀ ਦੀ ਵਜ੍ਹਾ ਖਾ ਸਭੀ ਖਾ ਜ਼ਿਆਦਾ ਮੌਤਾਂ ਹੋਣੇ ਲੱਗੀਂਦੀ। ਦੁਨੀਆ ਦੇ ਸਭੀ ਖਾ ਸਵਸਥ ਨਿਰੋਗੀ ਦੇਸ਼ਾਂ ਵਿੱਚ ਜੇ ਸੂਚੀ ਦਾ ਭਾਰਤ ਰਾਜੂ ਪ੍ਰਦਰਸ਼ਨ ਉਸੋ ਸੈ ਦੁਖਦਾਈ ਉਸੋ। ਨਈ ਰਿਪੋਰਟਾਂ ਦੇ ਮੁਤਾਬਿਕ ਪਹਿਲੇ ਨੰਬਰਾਂ ਪਾਉਂਦੇ ਤੋਂ ਭਾਰਤ ਦਾ 120 ਨੰਬਰ ਉਸੋ। ਇਹ ਅੰਕੜਾ ਬਤਾਓ ਕਿ ਭਾਰਤ ਦੇ ਜੋ ਲੋਕ ਉਸੋ ਆਜ ਆਪਣੇ ਸੇਤੀ ਦੀ ਤਈ ਕਿਤਨੇ ਫਿੱਟ ਉਸੋ। ਤੋ ਇਸ ਅਭਿਆਨਾਂ ਦੇ ਤਹਿਤ ਹਰ ਭਾਰਤੀ ਖੇ ਦਿਨ ਚਰਿਆ ਆਸਾਨ ਤਰੀਕੇ ਸਾਥੀ ਬਤਾਉਣੀ ਕੋਸ਼ਿਸ਼ ਕਰਨੀ ਤੋ ਹਮੇ ਇਹ ਕਰੀ ਸਕੂ। ਬਾਕੀ ਮਰੇ ਹੱਥਾਂ ਦਾ ਉਸੋ ਕਿ ਹਮਾਂ ਕਿਆ ਅਪਣਾਉਣਾ। ਤੋ ਇਹ ਤੀ ਕੁਛ ਗੱਲਬਾਤ ਇੱਥੇ ਫਿਟ ਇੰਡੀਆ ਅਭਿਆਨਾਂ ਦੇ ਬਾਰੇ ਦਾ। ਤੁਹਾਰੇ ਆਪਣੇ ਸੁਣਨੇ ਵਾਲੇ ਖੇ ਇੱਕ ਬੜਿਆ ਜਿਹਾ ਲੋਕ ਗੀਤ ਤਾਂ ਸੁਣਾਉਣਾ। ਤੋ ਇਹ ਸੁਣੋ ਤੁਮੇ ਇੱਕ ਲੋਕ ਗੀਤ।

ਦੇਣਾ, ਜਿੱਥੇ ਜ਼ਰੂਰਤ ਹੋ ਉੱਥੇ ਉਰਦੂ ਰਾ ਜੋ ਆ ਸੇ ਪੜ੍ਹਾਉਣੇ ਵਾਲਾ ਲਗਾਉਣਾ। ਮਦਰਸੇ ਦੀ ਖਰੀ ਹਾਲਤਾਂ ਕਰਨੀਆਂ ਤਾਂ ਕਿ ਸਾਫ਼ ਸੁਥਰਾ ਕਨੇ ਵਧੀਆ ਵਾਤਾਵਰਣ ਨਿਆਣਿਆਂ ਜੋ ਮਿਲੀ ਸਕੋ। ਕੌਸ਼ਲ ਵਿਕਾਸ ਕਨੇ ਵਿਵਸਾਇਕ ਪ੍ਰਸ਼ਿਕਸ਼ਣ ਦੇਣਾ ਤਾਂ ਕਿ ਇਹ ਆਪਣੇ ਪੈਰਾਂ ਪਰ ਖੜੋਤੀ ਸਕੋ। ਰੁਜ਼ਗਾਰ ਰੇ ਅਵਸਰ ਇਹਨਾਂ ਦੇਣਾ ਤਾਂ ਕਿ ਜੋ ਆ ਆਰਥਿਕ ਤੰਗੀ ਨਹੀਂ ਰੋ, ਕਨੇ ਆਰਥਿਕ ਦ੍ਰਿਸ਼ਟੀ 'ਤੇ ਇਹ ਸਕਸ਼ਮ ਹੋ ਜਾਓ। ਸਰਕਾਰੀ ਨੌਕਰੀਆਂ 'ਚ ਵੀ ਇਹਨਾਂ ਜੋ ਆ ਸੇ ਵਿੱਚ ਦੇਣਾ ਕੰਮ, ਕਿਉਂਕਿ ਜੋ ਆ ਸੇ ਵੀ ਇਹਨਾਂ ਜੋ ਵੀ ਜ਼ਰੂਰਤੀ ਕਨੇ ਤਾਂ ਕਿ ਇਹ ਆਪਣੀ ਆਰਥਿਕ ਸਥਿਤੀ ਕਨੇ ਸਮਾਜਿਕ ਰਾਜਨੀਤਿਕ ਸਥਿਤੀ ਜੋ ਆ ਤੁਸੀਂ ਸੁਧਾਰੀ ਸਕੋ। ਆਵਾਸ ਜੋ ਆ ਸੇ ਵੀ ਇਹਨਾਂ ਮੁਹੱਈਆ ਕਰਾਉਣਾ, ਜਿਨ੍ਹਾਂ ਕੇ ਘਰ ਨਹੀਂ ਹੈ ਤਿਨ੍ਹਾਂ ਜੋ ਸ਼ਹਿਰੀ ਕਨੇ ਗ੍ਰਾਮੀਣ ਯੋਜਨਾ ਰੇ ਤਹਿਤ ਜੋ ਆ ਲਿਆਈ ਕਨੇ ਫਾਇਦਾ ਪੁਜਾਉਣਾ, ਕਨੇ ਇਹਨਾਂ ਦੀ ਸਹਾਇਤਾ ਕਰਨੀ। ਜ਼ਰੂਰੀ ਰੀ ਸੁਵਿਧਾ ਜੀਆਂ ਜੇ ਸੜਕਾਂ ਹੋਈਆਂ, ਸਿਹਤ ਹੋਏਗੀ, ਬਿਜਲੀ ਹੋਏਗੀ, ਸਕੂਲ ਹੋਈਏ, ਇਹੜੀ ਇਹੜੀ ਹੈ ਜੋ ਸਹਾਇਤਾਈਆਂ ਸਹੀ ਨਾ ਖਾਤਰ ਕਰਨੀਆਂ। ਸੰਪ੍ਰਦਾਇਕ ਸਦਭਾਵ ਬਧੇਰਨਾ, ਸਭਨੀ ਸਮੁਦਾਇਆਂ 'ਚ ਸ਼ਾਂਤੀ ਪਿਆਰ ਕਨੇ ਭਾਈਚਾਰਾ ਬਣਾਈ ਰੱਖਣਾ। ਸੰਪ੍ਰਦਾਇਕ ਜੋ ਝਗੜੇ ਤਿਨਾਂ ਰੋਕਣਾ, ਇਤ ਖਾਤਰ ਪ੍ਰਭਾਵੀ ਕਦਮ ਉਠਾਣੇ, ਕਨੇ ਛੋੜ ਜੋਈ ਸੇ ਮਦਦ ਪੁਜਾਣੀ, ਕਨੇ ਸੰਪ੍ਰਦਾਇਕ ਝਗੜਿਆਂ 'ਚ ਜਿਨ੍ਹਾਂ ਨੁਕਸਾਨ ਪੁਜਾਈ ਰਹਾਂ ਤਿਨਾਂ ਜੋ ਵੀ ਸਹਾਇਤਾ ਪੁਜਾਣੀ, ਕਨੇ ਤਿਨਾਂ ਦੁਬਾਰਾ 'ਤੇ ਜੋ ਆਸੇ ਠੀਕ ਹਾਲਾਤ 'ਚ ਲਿਆਉਣਾ। ਸਭਨੀ 'ਤੇ ਖਾਸ ਇਹ ਆ ਭਈ ਇਹ ਸਾਰੇ ਪ੍ਰੋਗਰਾਮ ਜੋ ਆ ਸੇ ਠੀਕ ਢੰਗਾਂ ਨੇ ਚੱਲੀ ਸਕੋ, ਇਤਰਾ ਪਤਾ ਟਾਈਮਾਂ ਟਾਈਮਾਂ ਪਰ ਕਰਦੇ ਰਹਿਣਾ ਤਾਂ ਕਿ ਜੋ ਜ਼ਰੂਰਤਮੰਦ ਦੇ ਤਿਨਾਂ ਜੋ ਸਹਾਇਤਾ ਜ਼ਰੂਰ ਪੁਜਾਈ ਜਾ ਸਕੋ।

ਬਾਂਕੀ ਪੋਟੂਆਰੀ ਹੈ। ਦੇਖੋ ਜੀ, ਆਪਣਾ ਤਾਣਾ ਵਾਣਾ ਲਾਣੇ ਬੰਨਣੇ ਦੇ ਤੌਰ ਤਰੀਕੇ ਹੈ। ਤੁਸ ਪਤ ਨਹੀਂ ਆਤੀ ਤਾਂ ਆਪਣੇ ਕੂੜੂ ਘਰ ਆਵੇ, ਤੁਸੀਂ ਜ਼ਰੂਰ ਰਹਿਣਾ ਤਾਂ ਕਿ ਤੁਸੀਂ ਚੋੜਾ ਟੋਪੀ ਕਲਗੀ ਔਰ ਕੁੱਲੂਈ ਪਟੂਰਾ ਬਾਣਾ ਹੇਰਨਾ ਛਾਣਾ ਵੇ ਮਿਲਣਾ, ਔਰ ਤੁਸੀਂ ਸ਼ੋਭਲੇ ਤਰੀਕੇ ਨਾਲ ਕੁੱਲੂਈ ਪਰਿਧਾਨਾਂ ਹੋਰ ਵੀ ਜ਼ਿਆਦਾ ਖੂਬਸੂਰਤ ਲੱਗਣੇ ਸੀ। ਤਾਂ ਦੇਖਾ ਅੱਜ ਕੇ ਕਾਰਜਕ੍ਰਮਾਂ ਨੇ ਕੁਝ ਨਵੀਂ ਤਾਜ਼ੀ ਵੀ ਸੀ ਬੜੀ ਉਮੀਰੇ ਬਾਰੇ ਗੱਲਬਾਤ ਕਰ ਮੈਂ। ਵਿਕਸਿਤ ਭਾਰਤ ਯੋਜਨਾ ਰੁਜ਼ਗਾਰ ਔਰ ਆਜੀਵਿਕਾ ਗਰੰਟੀ ਮਿਸ਼ਨ ਗ੍ਰਾਮੀਣ ਅਧਿਨਿਯਮ ਔਜ ਅਨ ਸ਼ੁਰੂ ਹੋਈ ਗਿਆ ਸੀ ਬੜੀ। ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੀ ਵਿਕਸਿਤ ਭਾਰਤ ਜੀ ਰਾਮ ਜੀ ਅਧਿਨਿਯਮ ਲਾਗੂ ਹੋਣੇ ਨਾ ਬਾਅਦ ਇੱਕ ਇਤਿਹਾਸਿਕ ਉਪਲਬਧੀ ਉਵੇਂ ਬੋਲੀ। ਔਰ ਤਿੰਨੇ ਬੋਲੂ ਕਿ ਇਹ ਅਧਿਨਿਯਮ ਲੱਖੋਂ ਗ੍ਰਾਮੀਣ ਸ਼੍ਰਮਿਕਾਂ ਦੀ ਖਾਤਰ ਗਰਿਮਾ ਆਤਮ ਸਨਮਾਨ ਔਰ ਆਜੀਵਿਕਾ ਸੁਨਿਸ਼ਚਿਤ ਕਰਨੇ ਦਾ ਇੱਕ ਨਵਾਂ ਅਧਿਆਇ ਸੀ ਬੜੀ, ਨਵਾਂ ਪਾਠ ਸੀ। ਸ਼ਿਵਰਾਜ ਸਿੰਘ ਚੌਹਾਨ ਜੀ ਗੱਲ ਕਰੀ ਕਿ ਇਹ ਅਧਿਨਿਯਮ ਹਰ ਗ੍ਰਾਮੀਣ ਪਰਿਵਾਰ ਵੇ 125 ਦਿਨ ਦਾ ਰੁਜ਼ਗਾਰ ਵੈਧਾਨਿਕ ਅਧਿਕਾਰ ਇਹ ਅਭਿਆਨ ਇਹ ਅਧਿਨਿਯਮ ਦੇ ਤਹਿਤ ਦੇਣ ਦਾ ਪ੍ਰਾਵਧਾਨ ਸੀ। ਅਖੇ ਤਿੰਨੇ ਗੱਲ ਹੋਣੀ ਕਿ ਵਰਤਮਾਨ ਵਿੱਤੀ ਵਰਸ਼ ਦੇ ਦੌਰਾਨ ਯੋਜਨਾ ਕਾਰਿਆਨਵਨ ਖਾਤਰ 95,692 ਕਰੋੜ ਰੁਪਈਏ ਦਾ ਪ੍ਰਾਵਧਾਨ ਰੱਖੂਦਾ ਸੀ। ਅਗਲਾ ਸਮਾਚਾਰ ਸੀ ਬੜੀ, ਪ੍ਰਦੇਸ਼ ਨੇ ਮਾਨਸੂਨ ਪੂਰੇ ਤਰੀਕੇ ਨਾਲ ਸਕ੍ਰਿਯ ਹੋ ਗਿਆ ਸੀ ਔਰ ਅੱਜ ਦੁਦਕੇ ਵਕਤਾ ਨਹੀਂ ਰਾਜ ਦੇ ਜਿਹੜੇ ਅਧਿਕਤਰ ਜਿਹੜੇ ਇਲਾਕੇ ਸੀ ਬੜੀ ਤੱਕੇ ਵਿਆਪਕ ਬਾਰਿਸ਼ ਗਾਸ਼ ਪਾਣੀ ਸ਼ੁਰੂ ਹੋ ਗਿਆ ਸੀ। ਭਾਰੀ ਜਿਹੜੇ ਗਾਸ਼ ਪਾਣੀ ਐਣੇ ਵਜ਼ਨ ਕਈ ਸਥਾਨਾਂ ਪਾਉਂਦੇ ਭੂਸਖਲਨਾ ਦੀ ਘਟਨਾ ਵੀ ਸਾਹਮਣੇ ਆਉਂਦੀ ਲੱਗੀ ਸੀ ਔਰ ਅਖੇ ਕਈ ਸਥਾਨਾਂ ਨੇ ਕਈ ਇਲਾਕੇ ਨੇ ਸੜਕ ਮਾਰਗ ਵੀ ਅਵਰੁੱਧ ਹੋਏ ਸੀ। ਤਖੇ ਚੰਬਾ ਜ਼ਿਲ੍ਹੇ ਦੇ ਜਿਹੜੇ ਜਨਜਾਤੀ ਪਾਂਗੀ ਘਾਟੀ ਸੀ ਬੜੀ, ਤਖੇ ਘਿਸੜ ਨਾਲੇ ਨੇ ਬਾਦਲ ਫਟਣੇ ਵਜ੍ਹਾ ਸਾਚ ਸੇਚੂ ਸੰਪਰਕ ਮਾਰਗ ਪੂਰੇ ਤਰੀਕੇ ਨਾਲ ਔਜ ਬੰਦ ਹੋਈ ਗਈ ਸੀ ਔਰ ਬਾਦਲ ਫਟਣੇ ਵਜ੍ਹਾ ਜਿਹੜੇ ਇਹ ਬਾੜ ਆਈ ਸੀ ਬੜੀ, ਉਹੀ ਦੇ ਵਜ੍ਹਾ ਸੜਕ ਦਾ ਇੱਕ ਬਹੁਤ ਜ਼ਿਆਦਾ ਬੜਾ ਜਿਹੜਾ ਹਿੱਸਾ ਸੀ ਇਹ ਤੇਜ਼ ਵਹਾਅ ਵਜ੍ਹਾ ਪੂਰੇ ਤਰੀਕੇ ਨਾਲ ਨਸ਼ਟ ਹੋਈ ਗਈ ਸੀ। ਹਾਲਾਂਕਿ ਲੋਕ ਨਿਰਮਾਣ ਵਿਭਾਗ ਮਾਰਗ ਬਹਾਲੀ ਰਕਮ ਸ਼ੁਰੂ ਕਰੂਦਾ ਸੀ ਔਰ 1937 ਜਿਹੜਾ ਲਾਹੌਲ ਸਪੀਤੀ ਜ਼ਿਲ੍ਹੇ ਰਜਣਾ ਰਾਨੀਕਾ ਪੰਚਾਇਤ ਰਜਣਾ ਪੜਾਕ ਗ੍ਰਾਮ ਸੀ ਤੱਕ ਵੀ ਬਾਦਲ ਫਟਣੇ ਔਰ ਭਾਰੀ ਜਿਹੜੇ ਬਾਰਿਸ਼ ਹੋਣੇ ਵਜ੍ਹਾ ਗਾਸ਼ ਪਾਣੀ ਇਹਣੇ ਵਜ੍ਹਾ ਕਿਸਾਨਾਂ ਦੀ ਜਿਹੜੀ ਗੋਭੀ ਸਤੀ ਕਈ ਹੋਰ ਫਸਲੇ ਮਲਬੇ ਨੇ ਪੂਰੇ ਤਰੀਕੇ ਨਾਲ ਦਬੀ ਔਰ ਨਸ਼ਟ ਹੋਈ ਗਈ। ਮੌਸਮ ਵਿਗਿਆਨ ਕੇਂਦਰ ਸ਼ਿਮਲੇ ਦੇ ਜਿਹੜੇ ਨਿਦੇਸ਼ਕ ਸ਼ੋਭਿਤ ਕਟਿਆਰ ਜੀ ਗੱਲ ਹੋਣੀ ਕਿ ਆਗਾਮੀ 1 ਹਫ਼ਤਾ ਤਾਈਂ ਮੌਨਸੂਨ ਬੇਹੱਦ ਸਕ੍ਰਿਯ ਰਹਿਣ ਦੀ ਸੰਭਾਵਨਾ ਸੀ ਔਰ ਤਿੰਨੇ ਗੱਲ ਕਰੀ ਕਿ 2 ਔਰ 3 ਜੁਲਾਈ ਵੇ ਸਿਰਮੌਰ ਸ਼ਿਮਲਾ ਮੰਡੀ ਔਰ ਕਾਂਗੜਾ ਜ਼ਿਲ੍ਹੇ ਨੇ ਭਾਰੀ ਸੇ ਵੀ ਭਾਰੀ ਔਰੰਜ ਅਲਰਟ ਤਿੰਨੇ ਜਾਰੀ ਕੀਤਾ ਸੀ। ਰਾਜਸ ਮੰਤਰੀ ਜਗਤ ਸਿੰਘ ਨੇਗੀ ਜੀ ਔਜ ਕਿਨੌਰ ਜ਼ਿਲ੍ਹੇ ਦਾ ਜਿਹੜਾ ਪੂਹ ਗ੍ਰਾਮ ਸੀ ਬੜੀ ਤੱਕ ਤਿੰਨੇ ਜਨ ਸਮੱਸਿਆ ਛੂਣੀ ਔਰ ਅਧਿਕਾਰੀ ਵੇ ਤਮਾਮ ਲੋਕਾਂ ਦੀ ਸਮੱਸਿਆ ਦਾ ਸਮੇਂਬੱਧ ਤਰੀਕੇ ਨਾਲ ਨਿਪਟਾਰਾ ਕਰਨੇ ਤਿੰਨੇ ਨਿਰਦੇਸ਼ ਜਾਰੀ ਕਰੇ। ਅਖੇ ਡਿਜੀਟਲ ਇੰਡੀਆ ਕਾਰਜਕ੍ਰਮ ਸਹਿਯੋਗ ਨਾਲ ਦੇਸ਼ਾਂ ਨਾਲ ਜਿਹੜਾ ਬਹੁਤ ਜਿਹੜੇ ਅਸਰੇ ਨਾਗਰਿਕ ਸੀ ਜੁੜਨੇ ਵਧਣ ਇੱਕ ਸਿੱਖ ਔਰ ਲੈਣ ਦੇਣ ਕਰਨੇ ਔਰ ਸਰਕਾਰੀ ਸੇਵਾ ਦਾ ਫਾਇਦਾ ਲੈਣੇ ਦਾ ਤਰੀਕਾ ਅੱਜ ਕੇ ਵਕਤ ਨੇ ਪੂਰੇ ਤਰੀਕੇ ਨਾਲ ਬਦਲਾ ਸੀ। ਪਿਛਲੇ 11 ਵਰਸ਼ ਦੇ ਦੌਰਾਨ ਭਾਰਤ ਦਾ ਜਿਹੜਾ ਬੜੇ ਪੈਮਾਨੇ ਨਾਲ ਦੁਨੀਆ ਨਾਲ ਸਭ ਨਾਲ ਬੜਾ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਇਕੋਸਿਸਟਮ ਰੂਪਨ ਇਹ ਪੂਰਾ ਭਾਰਤ ਵਿੱਚ ਬਣੀ ਗਿਆ ਸੀ। ਡਿਜੀਟਲ ਪਲੇਟਫਾਰਮ ਸਹਿਯੋਗ ਗ੍ਰਾਮੀਣ ਔਰ ਕਮ ਸੁਵਿਧਾ ਵਾਲੇ ਜਿਹੜੇ ਇਲਾਕੇ ਸੀ ਤਾਂ ਕਿ ਹੈਲਥ